0: ਹੈ ਸੁਣਦੇ ਹੋ ਟ੍ਰਿਪੂ ਵਾਈ ਤੁਹਾਡਾ ਆਪਣਾ ਸਟੇਸ਼ਨ ਤੇ ਆਪਣਾ ਮਿਊਜ਼ਿਕ
1: ਦਿਸ ਇਜ਼ ਟੀਆ ਬ੍ਰੋਡਕਾਸਟਿੰਗ ਔਨ ਸੰਡੇਸ ਏਵਰੀ 2 ਵੀਕਸ ਦੀ ਇੰਟਰਨੈਸ਼ਨਲ ਰੌਂਡੇਵੂ ਜਰਮਨ ਮਿਊਜ਼ਿਕ ਐਂਡ ਆਸਟ੍ਰੀਅਨ ਮਿਊਜ਼ਿਕ ਪਲੀਜ਼ ਇੰਜੋਏ